ਬਿਲ ਤਾਂ ਦੱਕਮ ਫਸੇ ਹੋਗੋਤੇ ਮਿਯੋਤਿ ਫਾਹੀਪੇ ਐਪ ਬਿਲ ਤੱਕ ਆਰਾ ਜੁਮਲਾ ਅਦਦੁ ਫਾਹੀਪੇ ਐਪ ਟ੍ਰਾਂਸਫਰ ਕੋਲਾ ਦੇਂ ਹਮ ਹੂਰੀਹਾ ਬਿਲ ਤੱਕ ਫੈਸਾ ਦੱਕਾ ਨਿੰਮ ਅਲੰਵੀ ਫੋਨ ਫੇਂ ਗੈਸ ਅਦਿ ਮੀਡੀਆ ਨੈਟ ਬਿਲਕਸ ਦੇਖੇਨੇ ਰੀਲੋਡ ਰਾਸਟਸ ਨੂਨਿ ਡੇਟਾ ਪੈਕਵਸ ਨੇਗੇ ਨੇਗੇ ਮੀ ਹਮ ਡਿਜੀਟਲ ਵੋਲੇਟੇ ਦੇਣੇ ਮਸ ਦੇਬੈਵੈਰ ਬਿਲ ਨੂੰ ਦੇਖੀ ਗੇਂ ਲਾਰਿਯ ਵੀਣੁਵੇ ਨੇਂਗੀ ਗੇਂ ਉਲੇਕ ਨੁਜੇਨੇ ਹੂਰੀਹਾ ਡਿਜੀਟਲ ਪੇਮੈਂਟ ਤੱਕ ਫਹੀ ਪੇ ਮਾ ਫਹੀ।

0: ਬਿੱਲ ਤਾਂ ਦੱਕਮ ਫਸੇ ਹੈਗੋ ਤੇ ਮਿਓਤੀ ਫਾਈਪੇ ਐਪ ਬਿੱਲ ਤੱਕ ਨਾਰਾ ਜੁਮਲਾ ਅਦਦੂ ਫਾਈਪੇ ਐਪ ਟ੍ਰਾਂਸਫਰ ਕੋਲਾ ਦੇਂਗਾ ਮਹੂਰੀਆ ਬਿੱਲ ਤੱਕ ਫੈਸਾ ਦੱਕਾ ਨਿੰਮਾ ਲੰਵੀ ਫੋਨ ਫੇਂਗ ਗੈਸ ਅਦਿ ਮੀਡੀਆ ਨੈਟ ਬਿਲਕਸ ਦੇਖੇਨੇ ਰੀਲੋਡ ਰਾਸਟਸ ਨੂਨੀ ਡੇਟਾ ਪੈਕਵਸ ਨੇਗੇ ਨੇਗੇ ਮੀ ਹਮ ਡਿਜੀਟਲ ਵੋਲੇਟ ਦੇਨੇ ਮਸ ਦੇਬੈ ਵੈਰ ਬਿੱਲ ਨੂੰ ਦੇਖੀਗੇਂ ਲਾਰੀ ਵੀਣੂਏ ਨੇਂਗੀਗੇਂ ਉਲੇ ਕਣ ਨੁਜੇਨੇ ਹੁਰੀਆ ਡਿਜੀਟਲ ਪੇਮੈਂਟ ਕ ਫਾਈਪੇ ਮਾ ਫਾਈ
1: ਇਸਲਾਮੀ ਉਦਰੇ
2: ਮਿਗੇਨਸਤਿਨੀ ਨੋਵੈਲਟੀ ਪ੍ਰਿੰਟਰਸ ਐਂਡ ਪਬਲਿਸ਼ਰਸ ਪ੍ਰਾਈਵੇਟ ਲਿਮਿਟਡ ਉਨ ਸ਼ਾਇ ਕੋਫਵਾ ਹੁਸੈਨ ਅਬਦੁਲ ਰਹਿਮਾਨ ਹੁਸੈਨ ਖਤੀਬ ਤਕੁਰਫਾਨ ਤਰਜਮਾ ਕੁਰੇਵਿ ਫਾਫਤ ਫੁਸਵਾ ਕੰਤਤੰ ਅਦਿ ਹੇ ਅਮਲ ਤਕ ਲਿਬੇਨਿਵਿ ਸਵਾਬ ਮਿ ਫੋਤਕਵਾਦਿ ਉਂਤ ਖੁਸ਼ਾਲਾਦਿਨੀ ਹਸਨ ਖਲੀਲ
3: ਦਿਵੇ ਐਫਐਮ ਦਿਵੇ ਨਾਇਕ ਨੋਦਿਆ 1 ਮੈਗਾਹਰਟਸ
4: ನೋದಿಹೇಕೆ ಮೆಗಾಹರ್ಟ್ಸ್ ದಿವೆ ಎಫ್ಎಂ ಅಬದುಸ್ ಎಂ ಮೆಗಾತುಕ
5: ದುಂಫೆ ಕಂಟ್ರೋಲ್ ಕುರು ಮಾಬಿಹೆ ಕಾನೂನ್ಗೆ ದಶುಂ ಉಫದ್ದಾಫವಾ ದುಂಫತುಗೆ ಇಸ್ತಿಮಾಲ್ ಕುರು ಮಣಾ ತಂತಂ ಕಂಡೆ ಎಳುಮುಗೆ ಕವಾದುಗವಾಗುತು ಏಕೆ ಜನವರಿ ದೇಹಾಸ್ ತೇರಂ ಫೆಶಿಗೆ ದುಂಫತುಗೆ ಇಸ್ತಿಮಾಲ್ ಕುರು ಮಣಾ ತಣೆಗ ಏಕಂ ಅಂಗ್ಯಾ ದೇಲಿಯುಂ ಬಹಟ್ಟಾಫ ನುವಾಣಮ ಪುರತಮ ಫಹರು ಎತನಿಗೆ ವೆರಿಫರ ಫಸ್ಸತೇಕ ರುಫಿಯ ಜೂರಿ ಮನಾ ಕುರವೇಣ ಅದಿ ದೇವನ ಫಹರು ಫಿಶಿಗೆ ಕೊಮ್ಮೆ ಫಹರಕು ಫಸ್

ਬਿਲ ਤਾਂ ਦੱਕਮ ਫਸੇ ਹੋਗੋਤੇ ਮਿਯੋਤੀ ਫਾਹੀਪੇ ਐਪ ਬਿਲ ਤੱਕ ਆਰਾ ਜੁਮਲਾ ਅਦਦੁ ਫਾਹੀਪੇ ਐਪ ਟ੍ਰਾਂਸਫਰ ਕੋਲਾ ਦੇਂਗਾ ਮਹੂਰੀਹਾ ਬਿਲ ਤੱਕ ਫੈਸਾ ਦੱਕਾ ਨਿੰਮਾ ਲੰਵੀ ਫੋਨ ਫੇਂ ਗੈਸ ਅਦਿ ਮੀਡੀਆ ਨੈਟ ਬਿਲਕਸ ਦੇਖੇਨੇ ਰੀਲੋਡ ਰਾਸਟਸ ਨੂਨਿ ਡੇਟਾ ਪੇਕਵਸ ਨੇਗੇ ਨੇਗੇ ਮੀ ਹਮ ਡਿਜੀਟਲ ਵੋਲੇਟ ਦੇਨੇ ਮਸ ਦੇਬੈ ਵੈਰ ਬਿਲ ਨੂ ਦੇਖੀ ਗੇਂ ਲਾਰੀ ਵੀਣੂਏ ਨੇਂਗੀ ਗੇਂ ਉਲੇਕ ਨੁਜੇਨੇ ਹੁਰੀਹਾ ਡਿਜੀਟਲ ਪੇਮੈਂਟ ਤੱਕ ਫਾਹੀਪੇ ਮਾ ਫਾਹੀ